0: ਕੀਤੇ ਗਏ ਨੇ। ਪੰਜਾਬ ਦੇ ਮਾਨਸਾ ਵਿਚ ਅੱਜ ਦਿਨ ਦਿਹਾੜੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਹੱਤਿਆ ਇੱਕ ਕੈਮਿਸਟ ਵੱਲੋਂ ਕੀਤੀ ਗਈ ਜਿਸ ਕੋਲੋਂ ਕਥਿਤ ਤੌਰ ਤੇ ਨਸ਼ੇ ਵੇਚਣ ਬਾਰੇ ਇਤਰਾਜ਼ ਜਤਾਉਣ ਲਈ ਗਿਆ ਸੀ। ਨਸ਼ਾ ਵਿਰੋਧੀ ਕਾਰਕੁਨ ਅਤੇ ਉਸਦੇ ਸਾਥੀਆਂ ਨਾਲ ਹੋਈ ਬਹਿਸ ਦੌਰਾਨ ਕੈਮਿਸਟ ਨੇ ਪਰਵਿੰਦਰ ਤੇ ਗੋਲੀ ਚਲਾ ਦਿੱਤੀ। ਉਸ ਨੂੰ 3 ਗੋਲੀਆਂ ਲੱਗੀਆਂ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਮਾਨਸਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਵੈਭਵ ਚੌਧਰੀ ਨੇ ਕਿਹਾ ਕਿ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।
1: ਬਲਵਿੰਦਰ ਝੋਟੇ ਨਾਮ ਦੇ ਬੰਦੇ ਤੇ ਫਾਇਰ ਕੀਤਾ ਗਿਆ ਤੇ ਐਕਿਊਜ਼ ਜਿਹੜਾ ਹੈ ਉਸਨੂੰ ਆਈਡੈਂਟੀਫਾਈ ਕਰ ਲਿੱਤਾ ਗਿਆ ਤੇ ਐਕਿਊਜ਼ ਦੇ ਮਗਰ ਸਾਡੀ ਸਪੈਸ਼ਲ ਟੀਮਸ ਲੱਗੀ ਹੋਈ ਹੈ ਤੇ ਮੈਂ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਕਿ ਵਿਦ ਇਨ 24 ਆਵਰਸ ਅਸੀਂ ਜਿਹੜਾ ਐਕਿਊਜ਼ ਹੈ ਉਹਨੂੰ ਅਰੈਸਟ ਉਹਦੀ ਕਰਾਂਗੇ ਤੇ ਉਹਨੂੰ ਐਗਜ਼ੈਂਪਲਰੀ ਸਜ਼ਾ ਅਸੀਂ ਦੇਵਾਂਗੇ।
0: ਬੀਜੇਪੀ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸਮੇਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਅਨੀਤਾ ਆਨੰਦ ਅੱਜ ਤੋਂ ਭਾਰਤ ਦੇ 2 ਦਿਨਾਂ ਦੌਰੇ ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਭਲਕੇ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਹੁਨਰ ਵਿਕਾਸ ਤੇ ਉੱਦਮਤਾ ਮੰਤਰੀ ਜਯੰਤ ਚੌਧਰੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਨੇ ਕਿਹਾ ਕਿ ਕੈਨੇਡਾ ਤਜਵੀਜ਼ਸ਼ੁਦਾ ਮੁਕਤ ਵਪਾਰ ਸਮਝੌਤੇ, ਵਧੇਰੇ ਨਿਵੇਸ਼ ਅਤੇ ਦੋਹਾਂ ਦੇਸ਼ਾਂ ਵਿਚਕਾਰ ਲੋਕਾਂ ਦੀ ਆਵਾਜਾਈ ਰਾਹੀਂ ਭਾਰਤ ਨਾਲ ਦਵੱਲੇ ਵਪਾਰ ਨੂੰ ਮਜ਼ਬੂਤ ਕਰਨ ਦਾ ਚਾਹਵਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਰ ਸਪਾਟਾ ਦੋਹਾਂ ਦੇਸ਼ਾਂ ਲਈ ਇਕ ਅਹਿਮ ਖੇਤਰ ਹੈ। ਭਾਰਤ ਨੇ ਮਨੁੱਖਤਾ ਵਿਰੁੱਧ ਅਪਰਾਧਾਂ ਦੀ ਸ਼੍ਰੇਣੀ ਵਿਚ ਆਉਣ ਵਾਲੀਆਂ ਦਹਿਸ਼ਤਗਰਦ ਕਾਰਵਾਈਆਂ ਨੂੰ ਅਜਿਹੇ ਅਪਰਾਧਾਂ ਦੀ ਰੋਕਥਾਮ ਅਤੇ ਸਜ਼ਾ ਬਾਰੇ ਤਜਵੀਜ਼ਸ਼ੁਦਾ ਅੰਤਰਰਾਸ਼ਟਰੀ ਸੰਮੇਲਨ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਕੌਂਸਲਰ ਆਰ ਮਿਥਿਲੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਦੀ 6ਵੀਂ ਕਮੇਟੀ ਵਿਚ ਕਿਹਾ ਕਿ ਇਸ ਮੁੱਦੇ ਤੇ ਤਜਵੀਜ਼ਸ਼ੁਦਾ ਸਭਾ ਦੇ ਢਾਂਚੇ ਵਿਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਾਂ ਨੂੰ ਲੋਕਾਂ ਦੀ ਸੁਰੱਖਿਆ, ਗੰਭੀਰ ਉਲੰਘਣਾਵਾਂ ਲਈ ਜਵਾਬਦੇਹੀ ਯਕੀਨੀ ਬਣਾਉਣ ਅਤੇ ਅਧਿਕਾਰ ਖੇਤਰ ਦੀ ਵਰਤੋਂ ਕਰਨ ਦੀ ਮੁੱਢਲੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬਲੂਮਬਰਗ ਨਿਊ ਇਕਾਨਮੀ ਫੋਰਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਸ਼ਾਸਨ ਦ੍ਰਿਸ਼ਟੀਕੋਣ ਵਿਚ ਸ਼ਕਤੀ ਤੋਂ ਸ਼ਕਤੀਕਰਨ ਦੇ ਸਿਧਾਂਤ ਨੂੰ ਅਪਣਾਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਹਿਸ਼ਤਗਰਦੀ ਪ੍ਰਤੀ ਭਾਰਤ ਦੀ ਜ਼ੀਰੋ ਟਾਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਇਸ ਦੇ ਮੁਕਾਬਲੇ ਲਈ ਸਮੂਹਕ ਸੰਕਲਪ ਦਾ ਸੱਦਾ ਦਿੱਤਾ ਹੈ। ਅੰਤਰਰਾਸ਼ਟਰੀ ਮੁਦਰਾ ਫੰਡ IMF ਨੇ ਮੌਜੂਦਾ ਅਤੇ ਅਗਲੇ ਵਿੱਤੀ ਸਾਲ ਲਈ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਵਧਾ ਕੇ 7% ਕਰ ਦਿੱਤਾ ਹੈ ਅਤੇ ਪੰਜਾਬ ਦੇ ਮਾਨਸਾ ਵਿਚ ਅੱਜ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: آداب، یہ آکاشوانی ہے، ضمیر رضوی سے خبریں سنیے۔ سب سے پہلے اس وقت کی سرخیاں۔ وزیراعظم نریندر مودی نے کہا ہے کہ حکومت کی یہ لگاتار کوشش رہی ہے کہ وہ اس بات کو یقینی بنائے کہ بھارت کی صلاحیتیں دوسرے ملکوں کے لیے بھی امکانات کے نئے دروازے کھولیں۔ وزیراعظم نے نئی دلی میں بلومبرگ نیو اکانومی فورم سے خطاب کیا۔ بھارت نے پہلی بیمسٹیک وزرائے داخلہ میٹنگ کی میزبانی کی۔ وزیر داخلہ امت شاہ نے کہا کہ بیمسٹیک علاقائی یکجہتی، اقتصادی تعاون اور اجتماعی سلامتی کے اہم پلیٹ فارم کے طور پر ابھرا ہے۔ بین الاقوامی مالیاتی فنڈ IMF نے سال 2026-27 کے لیے بھارت کی مجموعی گھریلو پیداوار GDP کی ترقی کے تخمینے کو بڑھا کر 7% کر دیا ہے۔ کینیڈا کی وزیر خارجہ انیتا آنند آج سے اپنے 2 روزہ بھارت دورے پر رہیں گی، اور شیفالی ورما اور شبمن گل کو ICC کی جانب سے ستمبر 2026 کے لیے خواتین اور مردوں کے پلیئر آف دا منتھ قرار دیا گیا ہے۔ اب خبریں تفصیل سے۔ وزیراعظم نریندر مودی نے کہا ہے کہ مرکز نے اپنی گورننس اور کام کرنے کے طور طریقوں میں با اختیار بنائے جانے کا اصول اپنایا ہے۔ نئی دلی میں بلومبرگ نیو اکنامی فورم میں خطاب کرتے ہوئے جناب مودی نے کہا کہ بھارت کی ترقی اجتماعی نمو اور ساجھا مواقع پر مبنی ہے۔ انہوں نے کہا کہ اقتدار کا مطلب صرف آگے بڑھنے کی صلاحیت نہیں ہے بلکہ یہ دوسروں کو با اختیار بنانا بھی ہے۔ انہوں نے کہا کہ آج کے دور میں ڈیجیٹل قوت اس تبدیلی کا ایک اہم جز بن کر ابھری ہے اور اس ویژن کو آگے بڑھانے میں یہ ایک اہم کردار ادا کر رہی ہے۔ جناب مودی نے کہا کہ ڈیجیٹل قوت نے بھارت کے لیے وسیع مواقع کے دروازے کھول دیے ہیں۔
3: انوویشن کی پاور بھی ایسی ہی ہے، ایک آئیڈیا کو پروڈکٹ میں بدلنا، ایک پرابلم